0: ਪੁਣੋ ਤੀ
1: ਕਾਇ ਹਾਲ ਆ
0: ਵਖਾਂ ਵਖਾਂ ਕਾਇ ਕੀ ਹਾਲ ਆ ਰਮਾਉ ਨਸੇ ਨਾ
1: ਜੇ ਨਾ ਇਜ਼ਾਇਆ ਸ਼ੋਕੇ
0: ਹੋਆ ਨੀ ਵੇ ਪੇਓ ਖਰੇ ਰਹੋ
1: ਆਇਓ ਮੈਂ ਪੇਲੂ ਮੇ ਵਾ
0: ਆ ਹਰੂ ਮੈਂ ਪੇਲੂ ਮੇ
1: ਆਇਓ
0: ਆ ratio no bakhamba khane man
1: ayo
0: nihi kuna pro sore na ba
1: ah no viri hasalana
0: ayo
1: ah
0: niwa apro sore hoye
1: nare
0: ah
1: wa khali heria nihi kuna ayo weta kaka ya warohi oha khali heria khana no rera
0: ah ntole wichal la kense ba
1: ayo kompaka wa khali heria nera kono viri hasalana
0: eka Mathew ma pele wa lebere hene pro sore yao.
1: Eh pa me genali te hera vera pa hilia le vera thomelo mpe kwa vinyere ke pa he.
0: Belo.
1: Eh onlo ba hera tho u a verle le tho wa se va thonela lia le.
0: A hela nam khulo iba.
1: Eh a hela nam khulo yao.
0: Ko shukuru la go.
1: Ah ni me ko te pothapela.
0: Vanto ni chuwe ba khane ni boga se ponna.